ਸੋਚੋ ਕਿਉਂ ਮੈਂ ਇੱਦਾਂ ਇੰਨਾ ਕਿਉਂ ਸੋਚ ਰਿਹਾ ਤੁਸੀਂ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਜ਼ਬਰਦਸਤ ਇਵਨਿੰਗ ਜੋ ਹੈ ਵੋ ਸ਼ੁਰੂ ਹੋ ਚੁੱਕਿਆ।

ਦਾ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ। ਲੈਗੋ ਸ਼ੋਅਜ਼ ਕੀ ਬਾਤ ਕਰੇ, ਆਪਣੇ ਕਤਰ ਮੇ ਜੋ ਹੈ ਵੋ ਹੋਤੇ ਰਹਤੇ, ਲੇਕਿਨ ਦੇਖੋ ਅਗਰ ਲੈਗੋ ਸ਼ੋਅ ਕੀ ਬਾਤ ਕਰੇ ਤੋ ਐਸਾ ਨਹੀਂ ਕਿ ਸਿਰਫ ਬੱਚੇ ਹੀ ਬੱਚੇ ਉਸਮੇ ਜਾ ਸਕਦੇ, ਆਪਕਾ ਏਜ ਚਾਹੇ ਜੋ ਵੀ ਹੋ। ਔਰ ਯੇ ਵੈਂਡਮ ਮਾਲ ਮੇ ਬਹੁਤ ਜਲਦੀ ਯੇ ਸ਼ੋਅਜ਼ ਆਪ ਲੋਗੋ ਕੇ ਲਈ ਆਨੇ ਵਾਲੇ, 16 December ਸੇ ਲੇ ਕੇ 31 December ਤੱਕ ਚੱਲਣ ਵਾਲੇ। ਯਾਨੀ ਕਿ 31 December ਬੋਲ ਕੇ ਐਸੇ ਲੱਗਤਾ ਅਰੇ ਯਾਰ ਨਿਊ ਈਅਰ ਆਨੇ ਵਾਲਾ ਹੈ। ਅਭੀ ਤੋ ਫਿਲਹਾਲ ਅਗਲੇ ਮਹੀਨੇ ਜੋ ਹੈ ਰੇਡੀਓ ਆਲਿਵ ਕੀ ਐਨਿਵਰਸਰੀ ਵੀ ਆਨੇ ਵਾਲੀ ਹੈ। ਸੋ ਯਾ ਟਾਈਮ ਜੋ ਹੈ ਵੋ ਐਸੇ ਚੁਟਕੀ ਬਜਾ ਕੇ ਨਿਕਲਤਾ ਜਾ ਰਿਹਾ ਹੈ ਯਾਰ। ਸੋ ਯਾ ਯੇ ਲੈਗੋ ਸ਼ੋਅਜ਼ ਜੋ ਹੈ ਵੋ ਡੈਫੀਨੇਟਲੀ, ਟਾਈਮ ਤੋ ਮੈਨੇ ਆਪਕੋ ਬਤਾ ਦਿਆ, ਬਾਕੀ ਕੀ ਡਿਟੇਲਸ ਜੋ ਹੈ ਆਪਕੋ ਬਹੁਤ ਜਲਦੀ ਇਸਕੇ ਬਾਰੇ ਮੇ ਮਿਲ ਜਾਏਗੀ, ਜੈਸੇ ਮੁਝੇ ਡਿਟੇਲਸ ਮਿਲੇਗੀ, ਕਿਉਂਕਿ ਬਹੁਤ ਸਾਰੇ ਲਾਈਵ ਸ਼ੋਅਜ਼ ਹੋਣੇ ਵਾਲੇ, ਪਲੇ ਗਰਾਊਂਡ ਹੋਣੇ ਵਾਲਾ, ਬਹੁਤ ਸਾਰੀ ਚੀਜ਼ਾਂ ਜੋ ਹੈ ਵੋ ਇਸਮੇ ਹੋਣੇ ਵਾਲੀ। ਅਭੀ ਫਿਲਹਾਲ ਮਿਊਜ਼ਿਕ ਮੇ ਕਿਆ ਕਿਆ ਹੋਣੇ ਵਾਲਾ ਹੈ।